0: ਹਰ ਮੈਂ ਪਾਜੋ
1: ਈਟੀਵਿਨੋ ਔਰ ਰੇਡੀਓ ਪੀਯੋਮ ਯੇਕਰੇ ਵੇਰ ਕੁਆਰੋ
0: ਮਾਰ ਮੈਂ ਪਾਜੋ
1: ਈਟੀਵਿਨੋ ਔਰ ਰੇਡੀਓ